ਸੀ ਉਰਤੋ ਪੱਗ ਪੱਗੂ ਨਿਸ਼ੀ ਵਧਾਰ ਧਾਰ ਤੋ ਪੱਧਰ ਵਾਰਿਆ ਸੀ ਉਰਤੋ ਪੱਗ ਪੱਗੂ ਨਿਸ਼ੀ ਵਧਾਰ ਧਾਰ ਤੋ ਤੁਝੀ ਨਖਰਿਆ ਚ ਤਲ ਕਰੀ ਜੀ ਬਸ ਹਲ ਮਜ ਗੁੱਲਾ ਬਾਜੇ ਫੁੱਲਾ ਗੁੱਲਾ ਬਾਜੇ ਫੁੱਲਾ।